0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਜਸਪਾਲ ਕੌਰ ਤੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਵਾਰਤਾ ਤੇ ਇਸ ਤੋਂ ਇਲਾਵਾ ਅਸੀਂ ਸ਼ਬਦ ਵੀ ਸਰਵਣ ਕਰਾਂਗੇ। ਅੱਜ 18 ਮਈ ਏ ਤੇ ਅੱਜ ਦਾ ਦਿਨ ਵਿਸ਼ਵ ਏਡਜ਼ ਵੈਕਸੀਨ ਦਿਵਸ ਵਜੋਂ ਮਨਾਇਆ ਜਾਂਦਾ ਏ। ਇਸ ਦਿਨ ਦਾ ਮੁੱਖ ਉਦੇਸ਼ HIV ਏਡਜ਼ ਦੀ ਰੋਕਥਾਮ ਲਈ ਪ੍ਰਭਾਵਸ਼ਾਲੀ ਵੈਕਸੀਨ ਦੀ ਲੋੜ ਅਤੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਇਸ ਬਿਮਾਰੀ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਏ। 1997 ਵਿੱਚ HIV ਏਡਜ਼ ਤੋਂ ਬਚਾਅ ਲਈ ਟੀਕੇ ਦੀ ਲੋੜ ਤੇ ਜ਼ੋਰ ਦਿੱਤੇ ਜਾਣ ਤੋਂ ਬਾਅਦ 18 ਮਈ 1998 ਨੂੰ ਪਹਿਲਾ ਵਿਸ਼ਵ ਏਡਜ਼ ਵੈਕਸੀਨ ਦਿਵਸ ਮਨਾਇਆ ਗਿਆ ਸੀ। HIV ਏਡਜ਼ ਅੱਜ ਵੀ ਵਿਸ਼ਵ ਸਾਹਮਣੇ ਸਭ ਤੋਂ ਵੱਡੀ ਸਿਹਤ ਚੁਣੌਤੀ ਏ। ਵਿਸ਼ਵ ਏਡਜ਼ ਵੈਕਸੀਨ ਦਿਵਸ ਉਹਨਾਂ ਵਿਗਿਆਨੀਆਂ, ਡਾਕਟਰਾਂ ਤੇ ਸਿਹਤ ਪੇਸ਼ੇਵਰਾਂ ਨੂੰ ਸਮਰਪਿਤ ਏ ਜੋ ਵੈਕਸੀਨ ਦੀ ਖੋਜ ਲਈ ਕੰਮ ਕਰ ਰਹੇ ਨੇ। ਇਹ ਟੀਕਾ ਇਸ ਜਾਨਲੇਵਾ ਬਿਮਾਰੀ ਦਾ ਹੱਲ ਹੋ ਸਕਦਾ ਏ। ਅੱਜ ਦਾ ਦਿਨ ਅੰਤਰਰਾਸ਼ਟਰੀ ਮਿਊਜ਼ੀਅਮ ਦਿਵਸ ਵਜੋਂ ਵੀ ਮਨਾਇਆ ਜਾਂਦਾ ਏ। ਇਸ ਦਿਨ ਦਾ ਮੁੱਖ ਉਦੇਸ਼ ਸਮਾਜ ਵਿੱਚ ਅਜਾਇਬ ਘਰਾਂ ਦੀ ਭੂਮਿਕਾ, ਮਹੱਤਵ ਤੇ ਸੱਭਿਆਚਾਰਕ ਵਿਰਸੇ ਦੀ ਸਾਂਭ ਸੰਭਾਲ ਬਾਰੇ ਜਾਗਰੂਕਤਾ ਵਧਾ ਕੇ ਲੋਕਾਂ ਤੇ ਖਾਸ ਕਰ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਤੇ ਸੱਭਿਆਚਾਰ ਨਾਲ ਜੋੜਨਾ ਏ। ਕਿਸੇ ਵੀ ਦੇਸ਼ ਦੇ ਇਤਿਹਾਸ ਤੇ ਪਿਛੋਕੜ ਬਾਰੇ ਹਰ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਤੇ ਇਤਿਹਾਸ ਤੇ ਪਰੰਪਰਾਵਾਂ ਦੀ ਸਾਂਭ ਸੰਭਾਲ ਲਈ ਅਜਾਇਬ ਘਰ ਬਣਾਏ ਜਾਂਦੇ ਨੇ ਤੇ ਅਜਾਇਬ ਘਰਾਂ ਦੇ ਇਸੇ ਮਹੱਤਵ ਨੂੰ ਵੇਖਦਿਆਂ ਹੋਇਆਂ ਇੰਟਰਨੈਸ਼ਨਲ ਕੌਂਸਲ ਆਫ ਮਿਊਜ਼ੀਅਮ ਵੱਲੋਂ 18 ਮਈ 1997 ਨੂੰ ਅੰਤਰਰਾਸ਼ਟਰੀ ਅਜਾਇਬ ਘਰ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਤਿਆਓ ਇਸੇ ਸੰਬੰਧ ਵਿੱਚ ਪ੍ਰੋਗਰਾਮ ਦੇ ਸ਼ੁਰੂ ਵਿੱਚ ਸੁਣਦੇ ਆ ਇਹ ਵਾਰਤਾ ਅਜਾਇਬ ਘਰਾਂ ਦੀ ਅਹਿਮੀਅਤ ਤੇ ਵਾਰਤਾਕਾਰ ਨੇ ਰਜਿੰਦਰ ਸਿੰਘ ਟੋਂਕ।
1: ਪਰਿਵਰਤਨ ਕੁਦਰਤ ਦਾ ਨਿਯਮ ਹੈ। ਇਹਨਾਂ ਸਾਰੇ ਪਰਿਵਰਤਨਾਂ ਨੂੰ ਸਮੁੱਚੀ ਮਨੁੱਖ ਜਾਤੀ ਨੇ ਖਿੜੇ ਮੱਥੇ ਨਾਲ ਅਪਣਾ ਲਿਆ ਹੈ ਅਤੇ ਤਹਿ ਦਿਲੋਂ ਰੱਜਵਾਂ ਸਵਾਗਤ ਕੀਤਾ ਹੈ। ਮਨੁੱਖ ਜਾਤੀ ਦੇ ਪੁਰਾਤਨ ਰਹਿਣ ਸਹਿਣ ਦੇ ਢੰਗ, ਖੁਰਾਕਾਂ, ਖੇਤੀਬਾੜੀ, ਆਰਥਿਕਤਾ, ਆਵਾਜਾਈ, ਮਨੋਰੰਜਨ, ਰਾਜਨੀਤੀ, ਸੰਚਾਰ, ਵਿੱਦਿਆ, ਪੁਰਾਤਨ ਵਸਤਾਂ ਆਦਿ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਹਨ ਅਤੇ ਇਹ ਪਰਿਵਰਤਨ ਅੱਗੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਨਿਰੰਤਰ ਜਾਰੀ ਰਹਿਣਗੇ। ਸੰਸਾਰ ਭਰ ਦੇ ਹਰੇਕ ਦੇਸ਼ ਦੀਆਂ ਸਰਕਾਰਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਨੇ ਇਹਨਾਂ ਇਤਿਹਾਸਕ, ਸੱਭਿਆਚਾਰਕ, ਕਲਾ ਆਦਿ ਨਾਲ ਸੰਬੰਧਿਤ ਪੁਰਾਤਨ ਅਤੇ ਦੁਰਲੱਭ ਵਸਤਾਂ ਨੂੰ ਇੱਕ ਸਥਾਨ ਤੇ ਇਕੱਠਾ ਕਰਨ ਦੇ ਸਾਂਝੇ ਯਤਨ ਕੀਤੇ ਹਨ। ਜਿਸ ਭਵਨ ਜਾਂ ਸਥਾਨ ਤੇ ਇਹ ਪੁਰਾਤਨ ਤੇ ਦੁਰਲੱਭ ਵਸਤਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਅਤੇ ਇਹ ਆਮ ਲੋਕਾਂ ਦੇ ਵੇਖਣ ਲਈ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ, ਉਸ ਨੂੰ ਅਜਾਇਬ ਘਰ ਕਹਿੰਦੇ ਹਨ। ਅਰਥਾਤ ਦੁਰਲੱਭ ਅਤੇ ਦੁਰਲੱਭ ਵਸਤਾਂ ਦਾ ਇਕੱਠ ਪੁਰਾਤਨ ਸੱਭਿਅਤਾ ਅਤੇ ਇਤਿਹਾਸ ਨੂੰ ਸਾਂਭਣ ਦੇ ਲਈ ਇਹਨਾਂ ਅਜਾਇਬ ਘਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹਨਾਂ ਦੀ ਬਹੁਤ ਵੱਡੀ ਅਹਿਮੀਅਤ ਹੈ। ਸੰਸਾਰ ਦੇ ਹਰੇਕ ਦੇਸ਼ ਨੇ ਆਪਣੀ ਸੱਭਿਅਤਾ, ਆਪਣੇ ਇਤਿਹਾਸ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਅਰਥਾਤ ਆਉਣ ਵਾਲੀਆਂ ਨਸਲਾਂ ਨੂੰ ਇਹਨਾਂ ਤੋਂ ਜਾਣੂ ਕਰਵਾਉਣ ਲਈ ਅਜਿਹੇ ਅਣਗਿਣਤ ਅਜਾਇਬ ਘਰਾਂ ਦਾ ਨਿਰਮਾਣ ਕੀਤਾ ਹੈ। ਸੰਸਾਰ ਭਰ ਵਿੱਚ ਕਈ ਲੱਖਾਂ ਦੀ ਗਿਣਤੀ ਵਿੱਚ ਅਜਾਇਬ ਘਰ ਹਨ। ਅਜਾਇਬ ਘਰਾਂ ਨੂੰ ਬਣਾਉਣ ਦੀ ਜ਼ਰੂਰਤ ਕਿਉਂ ਹੈ? ਅਜਾਇਬ ਘਰ ਸਾਡੀਆਂ ਵਿਰਾਸਤਾਂ ਨੂੰ ਖਤਮ ਹੋਣ ਤੋਂ, ਅਲੋਪ ਹੋਣ ਤੋਂ ਬਚਾਉਂਦੇ ਹਨ। ਸਾਡੀ ਵਿਰਾਸਤ ਦੀ ਪਹਿਚਾਣ ਨੂੰ ਜਿਉਂਦਾ ਰੱਖਦੇ ਹਨ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਗਿਆਨ ਦਾ ਖਜ਼ਾਨਾ ਸੰਭਾਲ ਕੇ ਰੱਖਦੇ ਹਨ। ਇਸ ਲਈ ਅਜਾਇਬ ਘਰਾਂ ਨੂੰ ਬਣਾਉਣ ਦੀ ਜ਼ਰੂਰਤ ਪਈ। ਅਜਾਇਬ ਘਰ ਸਾਡੀ ਵਿਰਾਸਤ ਅਤੇ ਸੱਭਿਆਚਾਰ ਨੂੰ ਬਚਾਉਂਦੇ ਹਨ। ਪ੍ਰਾਚੀਨ ਕਲਾਕ੍ਰਿਤੀਆਂ, ਮੂਰਤੀਆਂ, ਦਸਤਾਵੇਜ਼ਾਂ, ਸਿੱਕੇ, ਦੁਰਲੱਭ ਵਸਤਾਂ ਆਦਿ ਨੂੰ ਨਸ਼ਟ ਹੋਣ ਤੋਂ, ਅਲੋਪ ਹੋਣ ਤੋਂ ਬਚਾਉਂਦੇ ਹਨ, ਜਿਸ ਨਾਲ ਸਾਡੀ ਇਤਿਹਾਸਕ ਵਿਰਾਸਤ ਬਚੀ ਰਹਿੰਦੀ ਹੈ। ਅਜਾਇਬ ਘਰ ਵਰਤਮਾਨ ਪੀੜ੍ਹੀ ਨੂੰ ਅਤੀਤ, ਇਤਿਹਾਸ ਅਤੇ ਸੱਭਿਆਚਾਰ ਆਦਿ ਬਾਰੇ ਜਾਣੂ ਕਰਾਉਂਦੇ ਹਨ ਅਤੇ ਜਾਗਰੂਕ ਕਰਦੇ ਹਨ। ਅਜਾਇਬ ਘਰ ਇੱਕ ਤਰ੍ਹਾਂ ਸਕੂਲ, ਕਾਲਜ, ਯੂਨੀਵਰਸਿਟੀਆਂ ਵਾਂਗ ਹਨ, ਜਿੱਥੇ ਵੇਖ ਕੇ, ਸਿੱਖ ਕੇ ਆਪਣੇ ਗਿਆਨ ਵਿੱਚ ਵਾਧਾ ਕਰਦੇ ਹਨ। ਇਤਿਹਾਸਕਾਰ, ਵਿਗਿਆਨਕ ਅਤੇ ਪੁਰਾਤਤਵ ਮਾਹਿਰ ਇਹਨਾਂ ਪ੍ਰਾਚੀਨ ਵਸਤੂਆਂ ਦਾ ਅਧਿਐਨ ਕਰਕੇ, ਖੋਜ ਕਰਕੇ ਅਤੇ ਸੋਧ ਕਰਕੇ ਮਾਨਵ ਵਿਕਾਸ, ਪ੍ਰਾਚੀਨ ਸਮਾਜ ਅਤੇ ਕਲਾ ਬਾਰੇ ਨਵੀਆਂ ਜਾਣਕਾਰੀਆਂ ਪ੍ਰਾਪਤ ਕਰਦੇ ਹਨ। ਇਹ ਪ੍ਰਾਪਤ ਕੀਤੀਆਂ ਅਤੇ ਸੰਭਾਲੀਆਂ ਹੋਈਆਂ ਜਾਣਕਾਰੀਆਂ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੱਚੇ ਮਾਰਗ ਦਰਸ਼ਕ ਵਾਲਾ ਕੰਮ ਕਰਦੀਆਂ ਹਨ। ਅਜਾਇਬ ਘਰਾਂ ਵਿੱਚ ਸੰਭਾਲ ਕੇ ਰੱਖਿਆ ਹੋਇਆ ਇਤਿਹਾਸ ਜਦੋਂ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਤਾਂ ਉਸ ਸਮੁਦਾਇ ਦੇ ਲੋਕਾਂ ਵਿੱਚ ਗੌਰਵ ਦੀ ਭਾਵਨਾ ਪੈਦਾ ਹੁੰਦੀ ਹੈ। ਉਸ ਸਮੁਦਾਇ ਦੇ ਲੋਕ ਬੜਾ ਮਾਣ ਮਹਿਸੂਸ ਕਰਦੇ ਹਨ, ਜਿਸ ਨਾਲ ਆਪਸੀ ਏਕਤਾ ਵਿੱਚ ਵਾਧਾ ਹੁੰਦਾ ਹੈ। ਅਜਾਇਬ ਘਰ ਲੋਕ ਵਿਰਸੇ ਦਾ, ਵਿਰਾਸਤ ਆਦਿ ਦਾ ਆਦਾਨ ਪ੍ਰਦਾਨ ਕਰਨ ਵਾਲੇ ਪੁਲ ਦਾ ਕੰਮ ਕਰਦੇ ਹਨ, ਜਿਸ ਨਾਲ ਇੱਕ ਸਮੁਦਾਇ ਦੇ ਲੋਕ ਦੂਜੇ ਸਮੁਦਾਇ ਦੇ ਲੋਕਾਂ ਦੀ ਵਿਰਾਸਤ, ਇਤਿਹਾਸ, ਕਲਾਕ੍ਰਿਤੀਆਂ, ਸੱਭਿਆਚਾਰ ਆਦਿ ਤੋਂ ਜਾਣੂ ਹੁੰਦੇ ਹਨ, ਜਿਸ ਨਾਲ ਦੋਹਾਂ ਵੱਖ ਵੱਖ ਸਮੁਦਾਇ ਦੇ ਲੋਕਾਂ ਵਿੱਚ ਕਲਾ, ਸੱਭਿਆਚਾਰ ਆਦਿ ਦਾ ਆਪਸੀ ਆਦਾਨ ਪ੍ਰਦਾਨ ਹੁੰਦਾ ਹੈ। ਇਹ ਦੋਵੇਂ ਵੱਖ ਵੱਖ ਸਮੁਦਾਇ ਦੇ ਲੋਕ ਇੱਕ ਦੂਜੇ ਦੇ ਇਤਿਹਾਸ, ਕਲਾ, ਸੱਭਿਆਚਾਰ ਆਦਿ ਦੀ ਕਦਰ ਕਰਦੇ ਹਨ, ਜਿਸ ਨਾਲ ਆਪਸੀ ਭਾਈਚਾਰਾ ਵੱਧਦਾ ਹੈ ਅਤੇ ਹੋਰ ਵੀ ਗੂੜ੍ਹਾ ਹੁੰਦਾ ਹੈ। ਇਹ ਅਜਾਇਬ ਘਰ ਟੂਰਿਜ਼ਮ ਵਿੱਚ ਵਾਧਾ ਕਰਦੇ ਹਨ, ਅਰਥਾਤ ਦਰਸ਼ਨੀ ਸਥਾਨਾਂ ਦਾ ਪ੍ਰਮੁੱਖ ਹਿੱਸਾ ਹੁੰਦੇ ਹਨ। ਇਹ ਯਾਤਰੀਆਂ ਦਾ ਮਨੋਰੰਜਨ ਹੀ ਨਹੀਂ ਕਰਦੇ, ਸਗੋਂ ਇਤਿਹਾਸ ਬਾਰੇ ਗਿਆਨ ਵੀ ਦਿੰਦੇ ਹਨ ਅਤੇ ਆਪਣੀ ਪੁਰਾਤਨ ਵਿਰਾਸਤ ਨਾਲ ਜੁੜਨ ਦਾ ਆਨੰਦਮਈ ਅਨੁਭਵ ਵੀ ਪ੍ਰਦਾਨ ਕਰਦੇ ਹਨ। ਬਹੁਤ ਸਾਰੇ ਅਜਾਇਬ ਘਰਾਂ ਨੂੰ ਵੇਖਣ ਦੇ ਲਈ ਟਿਕਟਾਂ ਰੱਖੀਆਂ ਹੁੰਦੀਆਂ ਹਨ। ਜਦੋਂ ਯਾਤਰੀ ਇਹਨਾਂ ਅਜਾਇਬ ਘਰਾਂ ਵਿੱਚ ਕਲਾ, ਵਿਰਸਾ, ਪੁਰਾਤਨ ਅਵਸਥਾ ਨੂੰ ਵੇਖਣ ਲਈ ਆਉਂਦੇ ਹਨ ਤਾਂ ਉਹਨਾਂ ਨੂੰ ਇਹ ਸਭ ਕੁਝ ਵੇਖਣ ਲਈ ਪੈਸੇ ਦੇ ਕੇ ਟਿਕਟਾਂ ਲੈਣੀਆਂ ਪੈਂਦੀਆਂ ਹਨ। ਇਸ ਤਰ੍ਹਾਂ ਕਿਸੇ ਵੀ ਦੇਸ਼ ਜਾਂ ਸਮੁਦਾਇ ਦੀ ਆਰਥਿਕ ਦਸ਼ਾ ਅਰਥਾਤ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ। ਸੰਖੇਪ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਜਦੋਂ ਵੱਖੋ ਵੱਖ ਸਮੁਦਾਇ ਦੇ ਲੋਕ ਇੱਕ ਦੂਜੇ ਦੀ ਲੋਕ ਕਲਾ, ਵਿਰਾਸਤ, ਇਤਿਹਾਸ, ਪੁਰਾਤਨ ਵਸਤਾਂ ਆਦਿ ਨੂੰ ਵੇਖ ਕੇ ਆਪਣੇ ਆਪਣੇ ਸਮੁਦਾਇ ਦੇ ਲੋਕਾਂ ਨੂੰ ਦੱਸਦੇ ਹਨ ਤਾਂ ਉਹਨਾਂ ਦੇ ਮਨਾਂ ਵਿੱਚ ਇਹਨਾਂ ਅਜਾਇਬ ਘਰਾਂ ਵਿੱਚ ਰੱਖੇ ਹੋਏ ਪੁਰਾਤਨ ਇਤਿਹਾਸ, ਵਸਤਾਂ, ਲੋਕ ਕਲਾ ਆਦਿ ਨੂੰ ਵੇਖਣ ਦੀ ਜਗਿਆਸਾ ਵੱਧਦੀ ਹੈ, ਜਿਸ ਨਾਲ ਇਹਨਾਂ ਵੱਖ ਵੱਖ ਸਮੁਦਾਇ ਦੇ ਲੋਕਾਂ ਵਿੱਚ ਆਪਸੀ ਪ੍ਰੇਮ, ਭਾਈਚਾਰਾ ਵੱਧਦਾ ਹੈ, ਪ੍ਰਫੁੱਲਤ ਹੁੰਦਾ ਹੈ ਅਤੇ ਹੋਰ ਮਜ਼ਬੂਤ ਹੁੰਦਾ ਹੈ। ਤਾਂ ਇੱਥੇ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਇਹ ਅਜਾਇਬ ਘਰ ਇਤਿਹਾਸ ਅਤੇ ਵਰਤਮਾਨ ਨੂੰ ਇੱਕ ਦੂਜੇ ਨਾਲ ਜੋੜ ਕੇ ਰੱਖਣ ਵਾਲੇ ਪੁਲ ਦਾ ਕੰਮ ਵੀ ਕਰਦੇ ਹਨ। ਇਸ ਲਈ ਅਜਾਇਬ ਘਰਾਂ ਦੀ

ਅਹਿਮੀਅਤ ਨੂੰ ਮੁੱਖ ਰੱਖਦੇ ਹੋਏ ਅੰਤਰਰਾਸ਼ਟਰੀ ਅਜਾਇਬ ਘਰ ਪਰਿਸ਼ਦ ਨੇ ਸਾਲ 1977 ਵਿੱਚ ਅੰਤਰਰਾਸ਼ਟਰੀ ਅਜਾਇਬ ਘਰ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਸੰਘ ਨੇ ਸਾਲ 1983 ਵਿੱਚ ਇਸ ਵਿਸ਼ੇ ਉੱਤੇ ਇੱਕ ਪ੍ਰਸਤਾਵ ਪਾਸ ਕੀਤਾ, ਜਿਸ ਦੇ ਬਾਅਦ ਹਰ ਸਾਲ 18 ਮਈ ਨੂੰ ਅੰਤਰਰਾਸ਼ਟਰੀ ਅਜਾਇਬ ਘਰ ਦਿਵਸ ਮਨਾਇਆ ਜਾਂਦਾ ਹੈ। ਸਾਲ 1992 ਵਿੱਚ ਅੰਤਰਰਾਸ਼ਟਰੀ ਅਜਾਇਬ ਘਰ ਪਰਿਸ਼ਦ ਦੇ ਫੈਸਲੇ ਮੁਤਾਬਿਕ ਹਰ ਸਾਲ ਇਹ ਦਿਵਸ ਨੂੰ ਇੱਕ ਥੀਮ ਨਾਲ ਮਨਾਉਣ ਦੀ ਸ਼ੁਰੂਆਤ ਹੋਈ, ਜਿਸ ਦਾ ਉਦੇਸ਼ ਅਜਾਇਬ ਘਰਾਂ ਦੇ ਪ੍ਰਤੀ ਜਨ ਜਾਗਰੂਕਤਾ ਨੂੰ ਵਧਾਉਣਾ ਹੈ ਤਾਂ ਕਿ ਲੋਕ ਆਪਣੇ ਇਤਿਹਾਸ ਸੱਭਿਆਚਾਰ ਨੂੰ ਸੰਭਾਲ ਸਕਣ। ਐਸੇ ਕਾਰਜਾਂ ਦੇ ਲਈ ਯੂਨੈਸਕੋ ਵੀ ਦੁਨੀਆ ਦੇ ਇਤਿਹਾਸਕ, ਸੱਭਿਆਚਾਰਕ ਅਤੇ ਕੁਦਰਤੀ ਸਥਾਨਾਂ ਅਤੇ ਅਜਾਇਬ ਘਰਾਂ ਦੀ ਸੰਭਾਲ, ਪਹਿਚਾਣ ਅਤੇ ਉਹਨਾਂ ਦੇ ਪ੍ਰਬੰਧ ਵਿੱਚ ਤਕਨੀਕੀ ਅਤੇ ਆਰਥਿਕ ਮਦਦ ਪ੍ਰਦਾਨ ਕਰਦਾ ਹੈ। ਯੂਨੈਸਕੋ ਇਹਨਾਂ ਸਥਾਨਾਂ ਨੂੰ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਿਲ ਕਰਕੇ ਮਾਨਤਾ ਦਿਲਵਾਉਂਦਾ ਹੈ, ਜਿਸ ਨਾਲ ਇਹਨਾਂ ਦੀ ਸੰਭਾਲ ਵਾਸਤੇ ਅੰਤਰਰਾਸ਼ਟਰੀ ਸਹਿਯੋਗ ਮਿਲਦਾ ਰਹੇ। ਯੂਨੈਸਕੋ ਦੀ ਸਥਾਪਨਾ 16 ਨਵੰਬਰ 1945 ਨੂੰ ਹੋਈ ਸੀ। ਦੁਨੀਆ ਦੇ ਕੁਝ ਪ੍ਰਮੁੱਖ ਅਜਾਇਬ ਘਰ ਇਸ ਤਰ੍ਹਾਂ ਹਨ। ਲੂਵਰ ਅਜਾਇਬ ਘਰ, ਇਹ ਮਿਊਜ਼ੀਅਮ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ ਸਥਿਤ ਹੈ। ਇਹ ਦੁਨੀਆ ਦਾ ਵੱਡਾ ਅਤੇ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਅਜਾਇਬ ਘਰ ਹੈ। ਇਹ ਇਤਿਹਾਸਕ ਮਹਿਲ ਕਿਸੇ ਸਮੇਂ ਫਰਾਂਸੀਸੀ ਰਾਜਿਆਂ ਦਾ ਨਿਵਾਸ ਸਥਾਨ ਹੁੰਦਾ ਸੀ। ਇਸ ਦਾ ਮੁੱਖ ਆਕਰਸ਼ਣ ਲਿਓਨਾਰਡੋ ਦਾ ਵਿੰਚੀ ਦੀ ਵਿਸ਼ਵ ਪ੍ਰਸਿੱਧ ਪੇਂਟਿੰਗ ਮੋਨਾਲੀਸਾ ਅਤੇ ਵਿਲਸ ਡੀ ਮਿਲੋ ਦੀ ਮੂਰਤੀ ਹੈ। ਬ੍ਰਿਟਿਸ਼ ਅਜਾਇਬ ਘਰ, ਇਹ ਅਜਾਇਬ ਘਰ ਲੰਡਨ ਵਿੱਚ ਸਥਿਤ ਮਾਨਵ ਇਤਿਹਾਸ, ਕਲਾ ਅਤੇ ਕਲਚਰ ਨੂੰ ਸਮਰਪਿਤ ਹੈ। ਇਸ ਦੀ ਸਥਾਪਨਾ ਸੰਨ 1753 ਈਸਵੀ ਵਿੱਚ ਹੋਈ ਸੀ। ਇੱਥੇ ਦੁਨੀਆ ਦੀਆਂ ਸਭਿਅਤਾਵਾਂ ਦੇ ਲਗਭਗ 80 ਲੱਖ ਤੋਂ ਵੱਧ ਅਵਸ਼ੇਸ਼ ਹਨ, ਨਿਸ਼ਾਨੀਆਂ ਹਨ। ਦਰਸ਼ਕਾਂ ਲਈ ਮੁੱਖ ਖਿੱਚ ਦਾ ਕੇਂਦਰ ਰੋਸੈਂਟਾ ਸਟੋਨ ਅਤੇ ਪ੍ਰਾਚੀਨ ਮਿਸਰ ਦੀਆਂ ਰੱਖੀਆਂ ਹੋਈਆਂ ਮਮੀਜ਼ ਹਨ। ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ, ਇਹ ਅਜਾਇਬ ਘਰ ਨਿਊਯਾਰਕ ਵਿੱਚ ਸਥਿਤ ਹੈ। ਇਹ ਅਮਰੀਕਾ ਦਾ ਸਭ ਤੋਂ ਵੱਡਾ ਕਲਾ ਦਾ ਕੇਂਦਰ ਹੈ। ਇਤਿਹਾਸਕ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਦੇ 20 ਲੱਖ ਤੋਂ ਵੀ ਵੱਧ ਕਾਰਜ ਸ਼ਾਮਲ ਹਨ। ਇੱਥੋਂ ਦਾ ਮੁੱਖ ਆਕਰਸ਼ਣ ਮਿਸਰ ਦਾ ਮੰਦਰ ਟੈਂਪਲ ਆਫ ਡੈਂਡੂਰ ਅਤੇ ਅਮਰੀਕੀ ਕਲਾ ਦੇ ਵਿਸ਼ਾਲ ਨਮੂਨੇ ਹਨ। ਟੇਟ ਟਰਮੀਟੇਜ ਮਿਊਜ਼ੀਅਮ, ਇਹ ਰੂਸ ਦੇ ਸੈਂਟ ਪੀਟਰਬਰਗ ਵਿੱਚ ਸਥਿਤ ਹੈ। ਇਹ ਦੁਨੀਆ ਦੇ ਵੱਡੇ ਅਤੇ ਸਭ ਤੋਂ ਪੁਰਾਣੇ ਕਲਾ ਅਤੇ ਕਲਚਰ ਦੇ ਅਜਾਇਬ ਘਰਾਂ ਵਿੱਚੋਂ ਇੱਕ ਹੈ। ਇਹ ਰੂਸ ਦੇ ਸ਼ਾਹੀ ਪਰਿਵਾਰ ਦੇ ਵਿੰਟਰ ਪੈਲੇਸ ਨੂੰ ਮਿਲਾ ਕੇ ਕਈ ਇਮਾਰਤਾਂ ਵਿੱਚ ਫੈਲਿਆ ਹੋਇਆ ਹੈ। ਇਸ ਅਜਾਇਬ ਘਰ ਦਾ ਮੁੱਖ ਆਕਰਸ਼ਣ ਲਿਓਨਾਰਡੋ ਦਾ ਵਿੰਚੀ, ਰੈਮਬਾਰਡ ਅਤੇ ਮਾਈਕਲ ਐਂਜੋਲੋ ਦੀਆਂ ਸ਼ਾਨਦਾਰ ਪੇਂਟਿੰਗਸ ਹਨ। ਵੈਟਕਿਨ ਅਜਾਇਬ ਘਰ, ਇਹ ਅਜਾਇਬ ਘਰ ਇਟਲੀ ਦੇ ਸ਼ਹਿਰ ਵੈਟਕਿਨ ਵਿੱਚ ਸਥਿਤ ਹੈ। ਇਸ ਵਿੱਚ ਕੈਥੋਲਿਕ ਚਰਚ ਦੁਆਰਾ ਸਦੀਆਂ ਤੋਂ ਇਕੱਠੇ ਕੀਤੇ ਗਏ ਦੁਰਲੱਭ ਕਲਾ ਦੇ ਵਿਸ਼ਾਲ ਨਮੂਨੇ ਹਨ। ਇਸ ਦਾ ਮੁੱਖ ਆਕਰਸ਼ਣ ਮਾਈਕਲ ਐਂਜਲੋ ਦੁਆਰਾ ਅਦਭੁਤ ਸਿਸਟਨ ਚੈਪਲ ਦੀ ਛੱਤ ਅਤੇ ਰਾਫੇਲ ਦੇ ਕਮਰੇ ਹਨ। ਹੁਣ ਭਾਰਤ ਦੇ ਕੁਝ ਪ੍ਰਮੁੱਖ ਸ਼ਹਿਰਾਂ ਦੇ ਅਜਾਇਬ ਘਰਾਂ ਬਾਰੇ ਚਰਚਾ ਕਰਦੇ ਹਾਂ। ਕੋਲਕਾਤੇ ਦਾ ਇੰਡੀਅਨ ਮਿਊਜ਼ੀਅਮ, ਇਹ ਕੋਲਕਾਤੇ ਦਾ ਸਭ ਤੋਂ ਪ੍ਰਸਿੱਧ ਮਿਊਜ਼ੀਅਮ ਹੈ। ਇੱਥੋਂ ਦੇ ਨਿਵਾਸੀ ਇਸ ਨੂੰ ਜਾਦੂ ਘਰ ਵੀ ਕਹਿੰਦੇ ਹਨ। ਇਹ ਕੇਵਲ ਭਾਰਤ ਦਾ ਹੀ ਨਹੀਂ ਸਗੋਂ ਏਸ਼ੀਆ ਪ੍ਰਸ਼ਾਂਤ ਖੇਤਰ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਬਹੁ ਉਦੇਸੀ ਅਜਾਇਬ ਘਰ ਹੈ। ਇਸ ਦੀ ਸਥਾਪਨਾ ਸੰਨ 1814 ਈਸਵੀ ਵਿੱਚ ਹੋਈ ਸੀ। ਇਸ ਵਿੱਚ 35 ਤੋਂ ਵੀ ਵੱਧ ਗੈਲਰੀਆਂ ਹਨ। ਇਸ ਵਿੱਚ ਪੁਰਾਤਨ ਵਸਤੂਆਂ, ਹਥਿਆਰ, ਗਹਿਣੇ, ਪਿੰਜਰ, ਪੇਂਟਿੰਗ ਅਤੇ ਮਿਸਰ ਦੀ ਮੰਮੀਜ਼ ਆਦਿ ਸ਼ਾਮਲ ਹਨ। ਮਹਾਤਮਾ ਬੁੱਧ ਦੇ ਅਵਸ਼ੇਸ਼ ਵੀ ਇੱਥੇ ਰੱਖੇ ਹੋਏ ਹਨ। ਛਤਰਪਤੀ ਸ਼ਿਵਾਜੀ ਮਹਾਰਾਜ ਅਜਾਇਬ ਘਰ, ਮੁੰਬਈ। ਇਸ ਨੂੰ ਪਹਿਲਾਂ ਪ੍ਰਿੰਸ ਆਫ ਵੇਲਜ਼ ਮਿਊਜ਼ੀਅਮ ਕਿਹਾ ਜਾਂਦਾ ਸੀ। ਇਹ ਪੋਰਟ ਦੇ ਇਲਾਕੇ ਵਿੱਚ MG ਰੋਡ, ਮੁੰਬਈ ਵਿਖੇ ਸਥਿਤ ਹੈ। ਇਹ ਮਿਊਜ਼ੀਅਮ ਇੰਡੋ ਸਾਰਾ ਸੈਨਿਕ ਵਸਤੂ ਕਲਾ ਸ਼ੈਲੀ ਵਿੱਚ ਬਣਿਆ ਹੋਇਆ ਹੈ। ਇਸ ਵਿੱਚ ਮੁਗਲ, ਮਰਾਠਾ ਅਤੇ ਜੈਨ ਸ਼ੈਲੀਆਂ ਦਾ ਮਿਸ਼ਰਣ ਹੈ। ਇੱਥੇ ਪ੍ਰਾਚੀਨ ਮੂਰਤੀਆਂ, ਕਾਂਸੀ ਦੀਆਂ ਵਸਤੂਆਂ, ਸਿੰਧੂ ਘਾਟੀ ਸੱਭਿਅਤਾ ਦੀਆਂ ਕਲਾਕ੍ਰਿਤੀਆਂ, ਚੀਨੀ ਜਪਾਨੀ ਕਲਾ ਆਦਿ ਪ੍ਰਦਰਸ਼ਿਤ ਹਨ। ਸਰਕਾਰੀ ਮਿਊਜ਼ੀਅਮ ਚੇਨਈ, ਇਸ ਨੂੰ ਇਹ ਪੈਂਥੀਅਨ ਰੋਡ 'ਤੇ ਸਥਿਤ ਹੈ। ਇਸ ਵਿੱਚ ਕਾਂਸੀ ਦੀਆਂ ਮੂਰਤੀਆਂ, ਨਟਰਾਜ ਸਮੇਤ 2000 ਸਾਲ ਪੁਰਾਣੀ ਸੰਗਮਰਮਰ ਦੀਆਂ ਮੂਰਤੀਆਂ, ਪੁਰਾਤਨ ਸਿੱਕੇ, ਵਿਗਿਆਨ, ਗੁੱਡੀਆਂ, ਗੁਫਾ ਕਲਾ ਦੀ ਪ੍ਰਦਰਸ਼ਨੀ, ਡਾਇਨਾਸੋਰ ਦਾ ਢਾਂਚਾ ਆਦਿ ਪ੍ਰਦਰਸ਼ਿਤ ਹਨ। ਨੈਸ਼ਨਲ ਮਿਊਜ਼ੀਅਮ, ਦਿੱਲੀ, ਇਹ ਭਾਰਤ ਦੇ ਸਭ ਤੋਂ ਵੱਡੇ ਅਤੇ ਮਹੱਤਵਪੂਰਨ ਅਜਾਇਬ ਘਰਾਂ ਵਿੱਚੋਂ ਇੱਕ ਹੈ। ਪ੍ਰਾਚੀਨ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਆਧੁਨਿਕ ਕਾਲ ਤੱਕ ਦੀ 2 ਲੱਖ ਤੋਂ ਵੀ ਵੱਧ ਭਾਰਤੀ ਅਤੇ ਵਿਦੇਸ਼ੀ ਕਲਾਕ੍ਰਿਤੀਆਂ

0: ਪੇਂਟਿੰਗਸ, ਪਾਂਡੂਲਿਪੀਆਂ, ਹਥਿਆਰ, ਨਟਰਾਜ ਦੀ ਮੂਰਤੀ, ਬੁੱਧ ਦੇ ਅਵਸ਼ੇਸ਼ ਆਦਿ ਪ੍ਰਦਰਸ਼ਿਤ ਹਨ। ਪੰਜਾਬ ਦੇ ਕੁਝ ਪ੍ਰਮੁੱਖ ਅਜਾਇਬ ਘਰ। ਜੰਗੀ ਆਜ਼ਾਦੀ ਸਮਾਰਕ ਜਲੰਧਰ, ਬਹੁਤ ਹੀ ਪ੍ਰਸਿੱਧ ਅਤੇ ਬਿਹਤਰੀਨ ਸਮਾਰਕ ਕਰਤਾਰਪੁਰ ਵਿੱਚ ਜਲੰਧਰ ਅੰਮ੍ਰਿਤਸਰ ਹਾਈਵੇ 'ਤੇ ਸਥਿਤ ਹੈ। ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਦੇ ਯੋਗਦਾਨ ਨੂੰ ਸਮਰਪਿਤ ਹੈ। 25 ਏਕੜ ਵਿੱਚ ਫੈਲਿਆ ਹੋਇਆ ਆਜ਼ਾਦੀ ਦੀ ਕਹਾਣੀ ਨੂੰ 3D ਮੂਵੀ ਅਤੇ ਲੇਜ਼ਰ ਸੋ ਵਾਟਰ ਕਰਟੇਨ ਪ੍ਰੋਜੈਕਸ਼ਨ ਦੀ ਆਧੁਨਿਕ ਤਕਨੀਕ ਨਾਲ ਦਿਖਾਇਆ ਜਾਂਦਾ ਹੈ। ਗੁੰਬਦਕਾਰ ਢਾਂਚਾ ਬਹੁਤ ਹੀ ਸੁੰਦਰ ਹੈ। ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਲੁਧਿਆਣਾ, ਇਹ 1999 ਵਿੱਚ ਸਥਾਪਿਤ ਕੀਤਾ ਗਿਆ। ਇਸ ਦੀਆਂ 12 ਗੈਲਰੀਆਂ ਹਨ। ਇਸ ਵਿੱਚ ਪ੍ਰਾਚੀਨ ਇਤਿਹਾਸ, ਯੁੱਧ ਦੇ ਨਾਇਕ, ਵਾਯੂ ਸੈਨਾ ਅਤੇ ਨੌਸੈਨਾ ਦੀਆਂ ਝਲਕੀਆਂ, ਪੁਰਾਣੇ ਟੈਂਕ, ਜਹਾਜ਼ ਅਤੇ ਹਥਿਆਰ ਸ਼ਾਮਲ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੇਂਡੂ ਅਜਾਇਬ ਘਰ ਲੁਧਿਆਣਾ। 1971 ਵਿੱਚ ਵਾਈਸ ਚਾਂਸਲਰ ਸ੍ਰੀ MS ਰੰਧਾਵਾ ਜੀ ਨੇ ਇਸ ਦਾ ਨਿਰਮਾਣ ਕਰਵਾਇਆ ਸੀ। ਪੇਂਡੂ ਕਲਾ, ਸੱਭਿਆਚਾਰ, ਲੋਕ ਸਾਜ, ਰਹਿਣ ਸਹਿਣ, ਖਾਣ ਪੀਣ, ਪਹਿਰਾਵਾ, ਸੰਦ, ਪਾਣ ਦੇ ਮੰਜੇ ਅਤੇ ਹੋਰ ਬਹੁਤ ਕੁਝ ਪ੍ਰਦਰਸ਼ਿਤ ਕੀਤਾ ਗਿਆ ਹੈ। ਇਹ ਅਜਾਇਬ ਘਰ ਪੰਜਾਬ ਦੀ ਪੇਂਡੂ ਰਵਾਇਤੀ ਸ਼ੈਲੀ ਨੂੰ ਪ੍ਰਦਰਸ਼ਿਤ ਕਰਦਾ ਹੈ। ਵੰਡ ਮਿਊਜ਼ੀਅਮ ਅੰਮ੍ਰਿਤਸਰ, ਇਹ ਅੰਮ੍ਰਿਤਸਰ ਵਿੱਚ 1947 ਦੀ ਭਾਰਤ ਪਾਕਿਸਤਾਨ ਦੀ ਵੰਡ ਦੀਆਂ ਯਾਦਾਂ ਨੂੰ ਸਮਰਪਿਤ ਹੈ। ਇਸ ਤੋਂ ਇਲਾਵਾ ਜਲਿਆਂਵਾਲਾ ਬਾਗ ਅਤੇ ਸੈਂਟਰਲ ਸਿੱਖ ਮਿਊਜ਼ੀਅਮ, ਇਹ ਦੋਵੇਂ ਅਜਾਇਬ ਘਰ ਭਾਰਤ ਦੇ ਇਤਿਹਾਸ, ਪੰਜਾਬ ਦੇ ਸੰਘਰਸ਼ ਅਤੇ ਵਿਰਾਸਤ ਨੂੰ ਨੇੜਿਓਂ ਵੇਖਣ ਦਾ ਅਨੋਖਾ ਅਨੁਭਵ ਪ੍ਰਦਾਨ ਕਰਦੇ ਹਨ। ਉੱਚਾ ਪਿੰਡ ਸੰਘੌਲ ਅਜਾਇਬ ਘਰ, ਇਹ ਅਜਾਇਬ ਘਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਇੱਕ ਪੁਰਾਤੱਤਵ ਪ੍ਰਮੁੱਖ ਕੇਂਦਰ ਹੈ। ਪ੍ਰਾਚੀਨ ਸਿੱਕੇ, ਮਿੱਟੀ ਦੇ ਬਰਤਨ, ਸਿੰਧੂ ਘਾਟੀ ਸੱਭਿਅਤਾ ਦੀ ਅਨੇਕ ਪੁਰਾਤਨ ਕਲਾ ਕਿਰਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਤੇਜ਼ੀ ਨਾਲ ਆ ਰਹੀਆਂ ਵਿਗਿਆਨਕ, ਸੱਭਿਆਚਾਰਕ, ਇਤਿਹਾਸਕ ਆਦਿ ਤਬਦੀਲੀਆਂ ਦਾ ਸਾਡੀ ਜੀਵਨ ਸ਼ੈਲੀ 'ਤੇ ਬੜਾ ਅਸਰ ਪੈ ਰਿਹਾ ਹੈ। ਅਸੀਂ ਆਪਣੀਆਂ ਪੁਰਾਤਨ ਵਸਤਾਂ ਨੂੰ ਵਿਸਾਰਦੇ ਜਾ ਰਹੇ ਹਾਂ, ਜਿਸ ਕਾਰਨ ਇਹ ਵਸਤਾਂ ਅਲੋਪ ਹੋ ਰਹੀਆਂ ਹਨ। ਇਸ ਲਈ ਅੱਜ ਦੇ ਸਮੇਂ ਵਿੱਚ ਅਜਾਇਬ ਘਰਾਂ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਇਸ ਗਿਆਨ, ਵਿਗਿਆਨ ਅਤੇ ਸੂਚਨਾ ਟੈਕਨੋਲੋਜੀ ਦੇ ਯੁੱਗ ਵਿੱਚ ਇਹ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਆਪਣੇ ਅਮੀਰ ਵਿਰਸੇ ਦੇ ਅਲੋਪ ਹੋ ਰਹੇ ਅੰਸ਼ਾਂ ਦੀ ਸੰਭਾਲ ਹੀ ਨਾ ਕਰੀਏ, ਸਗੋਂ ਇਹਨਾਂ ਦੀ ਨਿਸ਼ਾਨਦੇਹੀ ਕਰਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਇਸ ਨਾਲ ਜੋੜੀਏ, ਤਾਂ ਕਿ ਇਹ ਸਾਡੀਆਂ ਰਵਾਇਤੀ ਪੁਰਾਤਨ ਵਸਤੂਆਂ ਦੀ ਸਾਂਭ ਸੰਭਾਲ ਦਾ ਕਾਰਜ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦਾ ਰਹੇ।
1: ਹੁਣੇ ਤੁਸੀਂ ਸੁਣ ਰਹੇ ਸੀ ਰਜਿੰਦਰ ਸਿੰਘ ਟੋਂਕ ਦੀ ਵਾਰਤਾ, ਅਜਾਇਬ ਘਰਾਂ ਦੀ ਅਹਿਮੀਅਤ। ਹੁਣ ਸਰਵਣ ਕਰਦੇ ਹਾਂ ਸ਼ਬਦ ਤੇ ਸ਼ੁਰੂਆਤ ਕਰਦੇ ਹਾਂ ਭਾਈ ਬਲਦੇਵ ਸਿੰਘ ਰਾਗੀ ਤੇ ਸਾਥੀਆਂ ਪਾਸੋਂ ਇਸ ਸ਼ਬਦ ਦੇ ਨਾਲ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ,

ਇਹ ਸ਼ਬਦ ਤੁਸੀਂ ਭਾਈ ਬਲਦੇਵ ਸਿੰਘ ਰਾਗੀ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸਰਵਣ ਕਰ ਰਹੇ ਸੀ। ਹੁਣ ਸਰਵਣ ਕਰਦੇ ਹਾਂ ਭਾਈ ਗੋਪਾਲ ਸਿੰਘ ਰਾਗੀ ਤੇ ਸਾਥੀਆਂ ਪਾਸੋਂ ਇਹ ਸ਼ਬਦ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ।

ਇਹ ਸ਼ਬਦ ਤੁਸੀਂ ਭਾਈ ਗੋਪਾਲ ਸਿੰਘ ਰਾਗੀ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸਰਵਣ ਕਰ ਰਹੇ ਸੀ। ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ, ਤੂੰ ਮਨ ਵਸਿਆ ਤਾਂ ਲਾਗੇ ਨਾ ਦੁਖਾ। ਹੁਣ ਸਰਵਣ ਕਰਦੇ ਹਾਂ ਭਾਈ ਅਨੂਪ ਸਿੰਘ ਰਾਗੀ ਤੇ ਸਾਥੀਆਂ ਪਾਸੋਂ ਇਹ ਸ਼ਬਦ।

ਨਾਮਜ਼ਦ ਕੀ ਪੱਤਰਾਂ ਦੀ ਪੜਤਾਲ ਅੱਜ ਹੋਏਗੀ ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਭਲਕੇ 19 ਮਈ ਤੈਅ ਕੀਤੀ ਗਈ ਹੈ। ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਕਮਿਸ਼ਨ ਨੇ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNews ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਵਿਚ ਅੱਜ ਸਵੇਰੇ ਇੱਕ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਟਰੱਕ ਦੀ ਸਾਹਮਣੇ ਤੋਂ ਆ ਰਹੀ ਇੱਕ ਵੈਨ ਨਾਲ ਟੱਕਰ ਹੋ ਗਈ। ਵੈਨ ਵਿਚ 2 ਔਰਤਾਂ ਸਮੇਤ 10 ਲੋਕ ਸਵਾਰ ਸਨ। ਇਹ ਹਾਦਸਾ ਜ਼ਿਲ੍ਹਾ ਸਦਰ ਮੁਕਾਮ ਤੋਂ 40 ਕਿਲੋਮੀਟਰ ਦੂਰ ਪੀਲੀਭੀਤ ਬਸਤੀ ਸ਼ਾਰਾ ਤੇ ਅਦਲਿਸਪੁਰ ਪਿੰਡ ਨੇੜੇ ਵਾਪਰਿਆ। ਪੁਲਿਸ ਮੌਕੇ ਤੇ ਪਹੁੰਚੀ ਤੇ ਜ਼ਖਮੀਆਂ ਨੂੰ ਨੇੜੇਲੇ ਹਸਪਤਾਲ ਵਿਚ ਦਾਖਲ ਕਰਵਾਇਆ। ਹਾਦਸੇ ਤੋਂ ਬਾਅਦ ਟਰੱਕ ਦਾ ਡਰਾਈਵਰ ਫਰਾਰ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਚ ਹੋਏ ਸੜਕ ਹਾਦਸੇ ਵਿਚ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਹਾਦਸੇ ਵਿਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਰਾਸ਼ਟਰਪਤੀ ਮੁਰਮੂ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਹਰੇਕ ਮ੍ਰਿਤਕ ਦੇ ਨੇੜਲੇ ਰਿਸ਼ਤੇਦਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2-2 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ। ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਏਪੁਰ ਵਿਚ 112 ਹੰਗਾਮੀ ਸੇਵਾ ਲਈ 400 ਨਵੇਂ ਅਤਿਆਧੁਨਿਕ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਹੂਲਤ ਪਹਿਲਾਂ ਛੱਤੀਸਗੜ੍ਹ ਦੇ 16 ਜ਼ਿਲ੍ਹਿਆਂ ਵਿਚ ਉਪਲਬਧ ਸੀ ਪਰ ਹੁਣ 33 ਜ਼ਿਲ੍ਹਿਆਂ ਵਿਚ ਉਪਲਬਧ ਏ। ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈ, ਵਿਧਾਨ ਸਭਾ ਸਪੀਕਰ ਡਾ. ਰਮਨ ਸਿੰਘ ਤੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ ਵੀ ਇਸ ਮੌਕੇ ਤੇ ਮੌਜੂਦ ਸਨ। ਸਮਾਗਮ ਤੋਂ ਬਾਅਦ ਗ੍ਰਹਿ ਮੰਤਰੀ ਬਸਤਰ ਲਈ ਰਵਾਨਾ ਹੋਏ ਜਿੱਥੇ ਉਹ ਨੇਤਾਨਾਰ ਪਿੰਡ ਵਿਚ CRPF ਕੈਂਪ ਵਿਚ ਕਾਇਮ ਇਕ ਜਨਤਕ ਸੁਵਿਧਾ ਕੇਂਦਰ ਦਾ ਉਦਘਾਟਨ ਕਰਨਗੇ। ਇਹ ਕੇਂਦਰ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਸਰਕਾਰੀ ਤੇ ਡਿਜੀਟਲ ਸੇਵਾਵਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰੇਗਾ। ਸ੍ਰੀ ਸ਼ਾਹ ਅੱਜ ਜਗਦਲਪੁਰ ਪਹੁੰਚਣਗੇ ਤੇ ਅਮਰ ਵਾਟਿਕਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਬਕਾ ਪ੍ਰਧਾਨ ਐਸ਼ਟੀ ਦੇਵੀ ਗੌੜਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਸ਼ਟੀ ਦੇਵੀ ਗੌੜਾ ਨੇ ਆਪਣੇ ਲੰਮੇ ਜੀਵਨ ਤੱਕ ਜੀਵਨ ਵਿਚ ਦੇਸ਼ ਲਈ ਸ਼ਾਨਦਾਰ ਯੋਗਦਾਨ ਪਾਇਆ ਹੈ। ਉਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੀਤੀ ਨਾਲ ਸਬੰਧਿਤ ਮੁੱਦਿਆਂ ਦੀ ਡੂੰਘੀ ਸਮਝ ਤੇ ਹਾਸ਼ੀਏਗਤ ਲੋਕਾਂ ਦੀ ਸੇਵਾ ਪ੍ਰਤੀ ਜਨੂੰਨ ਲਈ ਜਾਣੇ ਜਾਂਦੇ ਨੇ। ਸ੍ਰੀ ਮੋਦੀ ਨੇ ਉਨ੍ਹਾਂ ਦੀ ਲੰਮੀ ਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕੀਤੀ। ਗ੍ਰਹਿ ਮੰਤਰੀ ਨੇ ਐਸ਼ਟੀ ਦੇਵੀ ਗੌੜਾ ਨੂੰ ਸਹੀ ਅਰਥਾਂ ਵਿਚ ਧਰਤੀ ਦਾ ਸਪੂਤ ਕਿਹਾ। ਕੇਂਦਰੀ ਬੰਦਰਗਾਹਾਂ ਜਹਾਜ਼ਰਾਨੀ ਤੇ ਜਲ ਮਾਰਗ ਮੰਤਰੀ ਸਰਵਨੰਦ ਸੋਨੋਵਾਲ ਨੇ ਅੱਜ ਔਰਤਾਂ ਦੇ ਅੰਤਰਰਾਸ਼ਟਰੀ ਸਮੁੰਦਰੀ ਦਿਵਸ ਤੇ ਔਰਤ ਨਾਵਿਕਾ ਦੇ ਅਜਿੱਤ ਸਾਹਸ ਨੂੰ ਸ਼ਰਧਾਂਜਲੀ ਭੇਟ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸੋਨੋਵਾਲ ਨੇ ਕਿਹਾ ਕਿ ਨੀਤੀਗਤ ਸੁਧਾਰਾਂ ਦੇ ਕਾਰਨ ਭਾਰਤ ਵਿਚ ਔਰਤ ਨਾਵਿਕਾ ਦੀ ਗਿਣਤੀ ਲਗਾਤਾਰ ਵਧ ਰਹੀ ਏ। ਭਾਰਤੀ ਮੌਸਮ ਵਿਭਾਗ IMD ਨੇ ਕਿਹਾ ਕਿ ਹਫ਼ਤੇ ਦੇ ਕਈ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਗਰਮੀ ਦੀ ਲਹਿਰ ਤੋਂ ਲੈ ਕੇ ਗੰਭੀਰ ਗਰਮੀ ਦੀਆਂ ਸਥਿਤੀਆਂ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਸ਼ਨਿਚਰਵਾਰ ਤੱਕ ਉੱਤਰ ਪ੍ਰਦੇਸ਼ ਵਿਚ ਜ਼ਬਰਦਸਤ ਗਰਮੀ ਦੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਰਾਜਸਥਾਨ ਵਿਚ ਵੀ ਇਸੇ ਤਰ੍ਹਾਂ ਦੀਆਂ ਸਥਿਤੀਆਂ ਰਹਿਣਗੀਆਂ। IPL ਕ੍ਰਿਕਟ ਵਿਚ ਹੈਦਰਾਬਾਦ ਦੇ MH ਚਿਦੰਬਰਮ ਸਟੇਡੀਅਮ ਵਿਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਏਗਾ। ਆਖਿਰ ਵਿਚ ਬੁਲੇਟਿਨ ਦੀਆਂ ਖਾਸ ਖਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ 5 ਦੇਸ਼ਾਂ ਦੇ ਦੌਰੇ ਦੇ ਚੌਥੇ ਪੜਾਅ ਤੇ ਅੱਜ ਨਾਰਵੇ ਦੇ ਓਸਲੋ ਪਹੁੰਚੇ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀਅਤਨਾਮ ਤੇ ਦੱਖਣੀ ਕੋਰੀਆ ਦੇ ਦੌਰੇ ਤੇ ਰਵਾਨਾ ਹੋਏ। ਪੰਜਾਬ ਵਿਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ 10,809 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਵਿਚ ਇਕ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ ਤੇ IPL ਕ੍ਰਿਕਟ ਵਿਚ ਅੱਜ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।